ਸਾਮਾਨ ਤਿਆਰ ਖੁਦ ਵਿਹਿੰਦੁ ਇਕਲੇ ਫਾਨ ਵਿਦਾਲਵੀ ਤੇ ਬੈ ਮੀ ਹੁਣ ਦੂ ਕੁਫਾ ਆਏ ਤੇ ਬੈ ਮੀ ਹੁਣ ਨਾ ਇਬਫਾ ਅਖੇ ਤਿਮੰਖਲੇ ਫਾਨ ਅਰਿਹ ਗਿਨਾਸ਼ੇ ਤਿਮੰਖਲੇ ਫਾਨ ਹਮਯ ਮਿਨ ਦਿਵਾ ਕਮਾਇ ਤਿਮੰਖਲੇ ਫਾਨੀ ਇਮ ਹੇ ਗੁਤਗਾ ਮਿਹਮਾਨੁ ਨ ਖਮੇ ਹਿਤਾ ਮੀਹ ਕੰ ਤੇ ਬੈ ਮੀ ਹੁਣ ਨੁਦਕੇ ਮਹੀਏ।

ਸਾਮਾਨ ਤਿਆਰ ਕੁਦ ਵਿਹਿੰਦੂ ਇਕਲੇ ਫਾਨ ਵਿਦਾਲਵੀ ਤੇ ਬੈ ਮੀ ਹੁਣ ਦੂ ਕੁਫਾ ਆਇ ਤੇ ਬੈ ਮੀ ਹੁਣ ਇਬਫਾ ਅਖੇ ਤਿਮੰਖਲੇ ਫਾਨ ਅਰਿਹ ਗਿਨਾਸ਼ੇ ਤਿਮੰਖਲੇ ਫਾਨ ਹਮਯ ਮਿਨ ਦਿਵਾ ਕਮਾਇ ਤਿਮੰਖਲੇ ਫਾਨੀ ਇਮ ਮਿਹੇ ਗੁਤਗਾ ਮਿਹਮਾਨੁ ਨ ਖਮੇ ਹਿਤਾ ਮੀਹ ਖੰ ਤੇ ਬੈ ਮੀ ਹੁਣ ਨੁਦਕੇ ਮਹੀਏ।